0: ਸਾਰੇ ਸਰਦਾਰ ਹੈ
1: ਬੇਸ ਸਾਕੋ ਢਵਾਈ ਦਿਓ ਇਨਾਮ ਪਾਈਬੋ ਯੈਸ
0: ਇਹ ਰਾਜ ਕਾ ਸਾਹਿਬ ਮੰਗਰ ਨਹੀਂ ਇਟਾ ਅਮਰ ਰਾਜ ਅਮੇ ਤਾਂ ਅਮਰ ਦੇਸ਼ ਕੋ ਜਾਵ ਨਹੀਂ ਤੁਮੇ ਅਮਰ ਦੇਸ਼ ਕੋ ਆਸ ਕਾਂਗੀ ਬੰਨੂ ਕਰ ਕੇ ਪਲਾਈ ਜਾ ਨਹੀਂ ਤਾਂ ਤਿਰ ਮਾਰੂ
1: ਆਲ ਰਾਈਟ ਇਨਸਪੈਕਟਰ